0: کو بعد کے مرحلے تک مؤخر کرنے کی تجویز دی گئی تھی۔ ادھر امریکی فوج کے ادارے سینٹ کام کے مطابق بحری ناکہ بندی شروع ہونے کے بعد گزشتہ 20 دنوں میں 48 بحری جہازوں کا رخ موڑا جا چکا ہے۔ یہ ناکہ بندی خلیج فارس اور بحیرہ عمان میں ایران کی تمام بندرگاہوں اور ساحلی علاقوں تک پھیلی ہوئی ہے، جس کے باعث ایرانی بندرگاہوں پر بحری آمد و رفت شدید متاثر ہوئی ہے۔ امریکی حکام کے مطابق کسی بھی ایسے جہاز کو جو ایران سے منسلک ہو یا ایران سامان لے جا رہا ہو روکا اور تلاشی لی جائے گی۔ روسی وزیر خارجہ سرگئی لاروف نے کہا ہے کہ روس ایران کے خلاف جاری کشیدگی کے خاتمے اور مغربی ایشیا میں امن کی بحالی کے لیے ہر ممکن مدد فراہم کرنے کو تیار ہے۔ ایرانی خبر رساں ادارے فارس کے مطابق جمعے کے روز عباس اراکچی اور روسی وزیر خارجہ کے درمیان ٹیلیفونک رابطہ ہوا، جس میں ماسکو نے تہران کے خلاف فوجی کاروائیوں کی مذمت پر مبنی اپنے موقف کو دہرایا۔ روسی وزیر خارجہ کا کہنا تھا کہ روس امریکہ اور اسرائیل کی جانب سے ایران کے خلاف جاری جنگ کے خاتمے کے لیے فعال کردار ادا کرنے کو تیار ہے۔
1: دس از پنجابی نیوز۔ گیورا ست سری اکال، نمسکار، آداب اینڈ ہیلو۔ اج دن سوموار 4 مئی 2026 کا ورا، ਜਦੋਂ ਕਿ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ ਸੰਮਤ 558 ਦੇ ਵੈਸਾਖ ਮਹੀਨੇ ਦੀ 21 ਤਰੀਕ ਹੈ। ਪਰਮਿੰਦਰ ਸਿੰਘ ਪਾਪਾ ਟੋਏ ਟੋਏ ਤੁਹਾਡੇ ਤੱਕ ਰੇਡੀਓ ਤਰਾਨਾ ਪੰਜਾਬ ਦੀਆਂ ਖਬਰਾਂ ਲੈ ਕੇ ਹਾਜ਼ਰ ਹੈ। ਪੰਜਾਬ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦਾ 1 ਮਈ ਵਾਲੇ ਵਿਸ਼ੇਸ਼ ਵਿਧਾਨ ਸਭਾ ਇਜਲਾਸ ਵਿੱਚ ਕਥਿਤ ਤੌਰ 'ਤੇ ਸ਼ਰਾਬ ਪੀ ਕੇ ਆਉਣ ਦਾ ਮਾਮਲਾ ਕਾਫ਼ੀ ਜ਼ਿਆਦਾ ਧੂਲ ਫੜ ਗਿਆ। ਸੋਸ਼ਲ ਮੀਡੀਆ ਅਤੇ ਦੇਸ਼ ਦੀਆਂ ਮੁੱਖ ਅਖਬਾਰਾਂ ਦੇ ਵਿੱਚ ਜਿੱਥੇ ਇਸ ਮਾਮਲੇ ਨੂੰ ਲੈ ਕੇ ਪ੍ਰਤੀਕਰਮ ਹਾਸਲ ਹੋ ਰਹੇ ਨੇ, ਉੱਥੇ ਮੁੱਖ ਵਿਰੋਧੀ ਧਿਰ ਦੇ ਨੇਤਾ ਜਨਾਬ ਪ੍ਰਤਾਪ ਸਿੰਘ ਬਾਜਵਾ ਹੋਣਾ ਨੇ ਹਾਲੇ ਵੀ ਇਹ ਦਾਅਵੇ ਕਰਨੇ ਜਾਰੀ ਰੱਖੇ ਹੋਏ ਨੇ ਅਤੇ ਖਾਸ ਤੌਰ 'ਤੇ ਇਸ ਮਾਮਲੇ ਵਿੱਚ ਉਹਨਾਂ ਦਾ ਸਾਥ ਦੇਣ ਦੇ ਲਈ ਪੁਲੱਥ ਤੋਂ ਕਾਂਗਰਸੀ MLA ਸੁਖਪਾਲ ਸਿੰਘ ਖਹਿਰਾ ਮੀਡੀਆ ਦੇ ਵਿੱਚ ਕਾਫ਼ੀ ਸਰਗਰਮ ਨਜ਼ਰ ਆਉਂਦੇ ਨੇ। ਭਾਵੇਂ ਕਿ ਇਹ ਸਾਰੇ ਮਾਮਲੇ ਦੇ ਵਿੱਚ ਐਲਕੋਹਲ ਦਾ ਟੈਸਟ ਕਰਵਾਉਣ ਲਈ ਉਸ ਵਕਤ ਸਪੀਕਰ ਸਰਦਾਰ ਕੁਲਤਾਰ ਸਿੰਘ ਸੰਧਵਾ ਨੇ ਹਾਮੀ ਨਹੀਂ ਭਰੀ ਅਤੇ ਯਕਦਮ ਮੁੱਖ ਮੰਤਰੀ ਉੱਠ ਕੇ ਵਿਧਾਨ ਸਭਾ ਤੋਂ ਬਾਹਰ ਚਲੇ ਗਏ। ਇਹ ਗੱਲ ਵੱਖਰੀ ਹੈ ਕਿ ਉਹਨਾਂ ਨੇ ਬਾਅਦ ਦੁਪਹਿਰ ਦੇ ਸੈਸ਼ਨ ਵਿੱਚ ਆ ਕੇ ਨਵੇਂ ਸਿਰਿਓਂ ਸਾਰੀਆਂ ਗੱਲਾਂ ਬਾਤਾਂ ਕੀਤੀਆਂ ਅਤੇ ਜਿਹੜੇ ਜਿਹੜੇ ਕਾਰਜ ਰੁਕੇ ਹੋਏ ਸਨ ਉਹਨਾਂ ਨੂੰ ਸਿਰੇ ਚੜ੍ਹਾ ਦਿੱਤਾ। ਪਰ ਇੱਕ ਵਾਰ ਵੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਣਾ ਨੇ ਇਸ ਗੱਲ ਦਾ ਕੋਈ ਵੀ ਸਪਸ਼ਟ ਜਵਾਬ ਨਹੀਂ ਦਿੱਤਾ ਕਿ ਕੀ ਉਹ ਸ਼ਰਾਬ ਪੀ ਕੇ ਵਿਧਾਨ ਸਭਾ ਵਿੱਚ ਆਏ ਨੇ ਜਾਂ ਨਹੀਂ। ਉੱਧਰ ਭਾਰਤ ਦੇ ਵਿੱਚ ਗੈਸ ਸਿਲੰਡਰ ਦੀਆਂ ਕਮਰਸ਼ੀਅਲ ਸਿਲੰਡਰਾਂ ਦੀਆਂ ਕੀਮਤਾਂ ਦੇ ਵਿੱਚ ਵਾਧੇ ਦੇ ਮਗਰੋਂ ਰੈਸਟੋਰੈਂਟ ਮਾਲਕਾਂ ਦੇ ਵਿੱਚ ਹਾਹਾਕਾਰ ਮਚੀ ਹੋਈ ਹੈ ਅਤੇ ਬਹੁਤ ਸਾਰੀਆਂ ਨੌਕਰੀਆਂ ਉੱਤੇ ਵੀ ਤਲਵਾਰ ਲੰਬ ਗਈ ਹੈ। ਰੈਸਟੋਰੈਂਟ ਮਾਲਕਾਂ ਨੇ ਭੋਜਨ ਸੂਚੀ ਦੇ ਰੇਟ ਵਧਾਉਣ ਦੀ ਅਤੇ ਛਾਂਟੀ ਕਰਨ ਦੀ ਚੇਤਾਵਨੀ ਦਿੱਤੀ ਹੈ। ਯਾਦ ਰਹੇ ਕਮਰਸ਼ੀਅਲ ਸਿਲੰਡਰ ਉੱਤੇ GST ਘਟਾ ਕੇ 5% ਕਰਨ ਦੀ ਮੰਗ ਵੀ ਕੀਤੀ ਜਾ ਰਹੀ ਹੈ। ਇਕੱਠਾ 1,000 ਰੁਪਏ ਦਾ ਵਾਧਾ ਰੈਸਟੋਰੈਂਟ ਮਾਲਕਾਂ ਨੂੰ ਇਸ ਗੈਸ ਸਿਲੰਡਰ ਦੀ ਕੀਮਤ ਦੇ ਵਿੱਚ ਕਦੇ ਵੀ ਮਨਜ਼ੂਰ ਨਹੀਂ ਹੋਵੇਗਾ। ਉੱਧਰ ਪੰਥਕ ਹਲਕਿਆਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਚਰਚਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸ਼ਹੀਦ ਜਰਨੈਲ ਹਰੀ ਸਿੰਘ ਨਲਵਾ ਦੇ ਜੀਵਨ ਉੱਤੇ ਫਿਲਮ ਬਣਾਉਣ ਦੀ ਪੇਸ਼ਕਸ਼ ਨੂੰ ਰੱਦ ਕਰ ਦਿੱਤਾ ਗਿਆ। ਹਾਲਾਂਕਿ ਇਹ ਬੜੇ ਚਿਰਾਂ ਤੋਂ ਵਿਚਾਰ ਕਰਨ ਦੇ ਵਾਸਤੇ ਮੰਗ ਲਮਕਦੀ ਆ ਰਹੀ ਸੀ, ਲੇਕਿਨ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਕਾਜ ਉਹਨਾਂ ਨੇ ਆਪਣੇ ਸਾਥੀਆਂ ਨਾਲ ਰਲ ਕੇ ਇੱਕ ਬੈਠਕ ਦੇ ਦੌਰਾਨ ਇਸ ਮੰਗ ਨੂੰ ਅਪ੍ਰਵਾਨ ਕਰ ਦਿੱਤਾ ਹੈ। ਉਹਨਾਂ ਦਾ ਕਹਿਣਾ ਸੀ ਕਿ ਪੁਰਾਤਨ ਸਿੱਖ ਯੋਧਿਆਂ ਦੀ ਸ਼੍ਰੇਣੀ ਵਿੱਚ ਆਉਂਦੇ ਇਸ ਮਹਾਨ ਜਰਨੈਲ ਦੇ ਉੱਤੇ ਫਿਲਮ ਬਣਾਉਣ ਦੀ ਪ੍ਰਵਾਨਗੀ ਨਹੀਂ ਦਿੱਤੀ ਜਾ ਸਕਦੀ। ਇੱਧਰ ਜਿਵੇਂ ਜਿਵੇਂ ਪੰਜਾਬ ਦੇ ਵਿੱਚ ਚੋਣਾਂ ਨਜ਼ਦੀਕ ਆ ਰਹੀਆਂ ਨੇ, ਤਿਵੇਂ ਤਿਵੇਂ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਤੌਰ ਤਰੀਕਿਆਂ ਦੇ ਵਿੱਚ ਵੱਡਾ ਬਦਲਾਅ ਨਜ਼ਰ ਆਉਣਾ ਸ਼ੁਰੂ ਹੋ ਗਿਆ। ਗ੍ਰਿਫਤਾਰੀਆਂ ਭਾਵੇਂ ਘੱਟ ਗਈਆਂ ਨੇ, ਪਰ ਪਹਿਲਾਂ ਦੇ ਮੁਕਾਬਲੇ ਛਾਪੇਮਾਰੀ ਅਤੇ ਜਾਇਦਾਦਾਂ ਦੀ ਕੁਰਕੀ ਕਾਫ਼ੀ ਵਧੀ ਹੋਈ ਹੈ। ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਨਾਲ ਜੁੜੇ ਲੋਕਾਂ, ਵੱਡੇ ਕਾਰੋਬਾਰੀਆਂ ਅਤੇ ਗਾਇਕਾਂ ਦੇ ਟਿਕਾਣਿਆਂ ਦੇ ਉੱਤੇ ਇਹ ਛਾਪੇਮਾਰੀ ਗੁੰਮਨਾਮ ਤਰੀਕੇ ਦੇ ਨਾਲ ਜਾਰੀ ਹੈ। ਤੇ ਉੱਧਰ ਪੰਜਾਬ ਦੇ ਵਿੱਚ ਮੰਤਰੀ ਹਰਦੀਪ ਸਿੰਘ ਮੁੰਡੀਆਂ ਆਖਦੇ ਨੇ ਕਿ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਪੰਜਾਬ ਭਰ ਦੇ ਲੋਕਾਂ ਦੇ ਲਈ ਲਾਹੇਵੰਦ ਸਾਬਤ ਹੋਈ ਹੈ। ਰੋਜ਼ਾਨਾ 1100 ਤੋਂ ਵੱਧ ਬਜ਼ੁਰਗ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਜਾ ਰਹੇ ਨੇ ਅਤੇ ਨਾਲ ਨਾਲ ਸਰਕਾਰ ਨੇ ਆਪਣੀ ਪਿੱਠ ਥਾਪੜੀ ਹੈ ਕਿ ਗੈਂਗਸਟਰਾਂ ਉੱਤੇ ਵਾਰ ਦੇ 102 ਦਿਨ 241 ਵਿਅਕਤੀ ਗ੍ਰਿਫਤਾਰ ਕੀਤੇ ਗਏ ਨੇ। ਇਸ ਦੇ ਨਾਲ ਹੀ ਪੰਜਾਬ ਸਰਕਾਰ ਨੇ ਇੱਕ ਅੰਕੜਾ ਜਾਰੀ ਕੀਤਾ ਹੈ। ਉਹਨਾਂ ਦੇ ਮੁਤਾਬਕ ਪਿਛਲੇ 427 ਦਿਨਾਂ ਵਿੱਚ ਗ੍ਰਿਫਤਾਰ ਕੀਤੇ ਗਏ ਕੁੱਲ ਨਸ਼ਾ ਤਸਕਰਾਂ ਦੀ ਗਿਣਤੀ 62,098 ਹੋ ਗਈ ਹੈ। ਇੱਧਰ ਪੰਜਾਬ ਪੁਲਿਸ ਦੇ ਜਾਣੇ ਪਛਾਣੇ ਕਰਤਾ ਧਰਤਾ ਗੌਰਵ ਯਾਦਵ ਯਾਨੀ ਕਿ DGP ਸਾਹਿਬ ਆਖਦੇ ਨੇ ਕਿ ਉਹਨਾਂ ਨੇ ਮੋਗਾ, ਸਰਹੰਦ ਅਤੇ ਸ਼ੰਭੂ ਦੇ ਰੇਲਵੇ ਟਰੈਕ ਧਮਾਕਿਆਂ ਦੇ ਮਾਮਲੇ ਸੁਲਝਾ ਦਿੱਤੇ ਨੇ। ਉਹਨਾਂ ਦਾਅਵਾ ਕੀਤਾ ਕਿ ਸ਼ੰਭੂ ਰੇਲਵੇ ਟਰੈਕ ਧਮਾਕੇ ਦੇ ਵਿੱਚ ਮਰੇ ਬੱਬਰ ਦੇ ਮੁੱਖ ਸਾਥੀ ਗੁਰਜਿੰਦਰ ਨੂੰ ਵੀ ਕਾਬੂ ਕਰ ਲਿਆ ਗਿਆ। ਇਸ ਤੋਂ ਪਹਿਲਾਂ ਇਹ ਗੱਲ ਖਬਰਾਂ ਦੇ ਵਿੱਚ ਆਈ ਸੀ ਕਿ ਇਸ ਧਮਾਕੇ ਨੂੰ ਕਰਨ ਵਾਲੇ ਪ੍ਰਮੁੱਖ ਸਰਗਣਾ ਦਾ ਸੰਬੰਧ ਭਾਵੇਂ ਕਿ ਮਾਝੇ ਨਾਲ ਹੈ ਅਤੇ ਉਸ ਦੀ ਇਸ ਦੌਰਾਨ ਮੌਤ ਹੋ ਗਈ ਸੀ। ਅਤੇ ਇੱਧਰ ਕਣਕ ਦੀ ਖਰੀਦ ਸੰਬੰਧੀ ਵੀ ਅਪਡੇਟ ਜ਼ਰੂਰ ਸਾਂਝੀ ਕਰ ਦਈਏ ਕਿ ਕਿਸਾਨਾਂ ਨੂੰ ਹੁਣ ਤੱਕ ਪੰਜਾਬ ਸਰਕਾਰ ਵੱਲੋਂ 1150 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ ਅਤੇ ਸਰਕਾਰ ਦਾ ਇਹ ਮੰਨਣਾ ਹੈ ਕਿ ਕੁੱਲ ਮਿਲਾ ਕੇ 4,67,198 ਮੀਟਰਿਕ ਟਨ ਕਣਕ ਦੀ ਖਰੀਦ ਹੋ ਗਈ ਹੈ। ਦੇਸ਼ ਦੇ ਵਿੱਚ ਜਿੱਥੇ ਕਣਕ ਦੀ ਖਰੀਦ ਤੋਂ ਬਾਅਦ ਹੁਣ ਝੋਨੇ ਦੀ ਲਵਾਈ ਦੀਆਂ ਤਿਆਰੀਆਂ ਜਾਰੀ ਨੇ, ਉੱਥੇ ਸਾਰਿਆਂ ਦੀ ਨਜ਼ਰ ਰਹੇਗੀ ਕਿ 24 ਘੰਟੇ 7 ਦਿਨ ਬਿਜਲੀ ਜ਼ਰੂਰ ਨਿਰਵਿਘਨ ਮਿਲਣੀ ਚਾਹੀਦੀ ਹੈ। ਅਤੇ ਹੁਣੇ ਹੁਣੇ ਮਿਲੇ ਇੱਕ ਸੁਨੇਹੇ ਨੂੰ ਤੁਹਾਡੇ ਨਾਲ ਸਾਂਝੇ ਕਰਦੇ ਹਾਂ ਕਿ ਰੌਣਕ ਮੇਲੇ ਮੁੱਕ ਜਾਂਦੇ ਨੇ, ਸਾਹ ਜਿਸ ਵੇਲੇ ਰੁਕ ਜਾਂਦੇ ਨੇ, ਜਿਹੜੇ ਕਹਿੰਦੇ ਜਾਣ ਤੋਂ ਪਿਆਰਾ ਲੋੜ ਪੈਣ 'ਤੇ ਲੁਕ ਜਾਂਦੇ ਨੇ। ਪਰਮਿੰਦਰ ਦੇ ਇਜਾਜ਼ਤ ਮਿਹਰਬਾਨੀ।
2: फिजी में और एम्युनिशन मिलने के बाद में पुलिस की चिंता बढ़ी है। नंबोआ टॉप लाइन बस स्टॉप पर स्टूडेंट्स ने 13 राउंड्स एम्युनिशन देखा था। पुलिस ये पता कर रही है कि क्या ये एम्युनिशन सेना की है। आपको बता दें कि 21 से 26 अप्रैल के बीच में जो एम्युनिशन मिले थे उसे मिलिट्री ट्रेनिंग से जोड़ करके देखा जा रहा है। फिलहाल सेना के प्रमुख मेजर जनरल चोने कलोनोवाई ने इस बात से इनकार नहीं किया है कि देश में कुछ लोगों ने गैर कानूनी रूप से अपने पास में बंदूकें रखी हुई है। नंबुआ में एक गाड़ी में बंदूक देखे जाने के बाद में पुलिस ने उस गाड़ी के मालिक से पूछताछ की है। पुलिस ने पुष्टि की है कि गाड़ी के मालिक ने उन्हें जानकारी दी है कि गाड़ी में उनके बेटे के हाथ में टोए गन था, वह असली बंदूक नहीं है। फिजी सेना ने ड्रग्स तस्करों को कड़ी चेतावनी दी है। लैंड फोर्स कमांडर ब्रिगेडियर जनरल ओनीसी वोरो दुवनी सांगा ने ये चेतावनी दी है। लैंड फोर्स सेकंड कोटा परेड में बोलते हुए ब्रिगेडियर जनरल दुवनी सांगा ने चेतावनी दी है कि जो लोग ड्रग्स का कारोबार कर रहे हैं तथा लोगों में डर फैला रहे हैं उन तक सेना बहुत जल्द पहुंचेगी। सेना के कमांडर का कहना है कि वे क्रिमिनल नेटवर्क को खत्म कर देना चाहते हैं जो देश के भविष्य को बर्बाद कर रहे हैं। फिजी की अर्थव्यवस्था को अभी भी इनवर्ड रेमिटेंस से काफी लाभ मिल रहा है। इस साल फरवरी में $274.2 मिलियन लोगों ने अपने रिश्तेदारों के पास फिजी में रेमिटेंस के रूप में भेजा। रिजर्व बैंक के मुताबिक फरवरी में जनवरी के मुताबिक रेमिटेंस में 22.1% की बढ़ोतरी देखी गई है। फरवरी महीने में $110.1 मिलियन आउटवर्ड रेमिटेंस रहा है। माइग्रेंट वर्कर्स जो फिजी में काम करते हैं वे अपने रिश्तेदारों के पास विदेश रेमिटेंस में पैसे भेज रहे हैं। नसीनू में लंगेरे ब्रिज पर पुलिस रोड ब्लॉक पर गाड़ी न रोकने और एक पुलिस ऑफिसर को टक्कर मारने के आरोप लगे 3 में से एक आरोपी को आज नसीनू मैजिस्ट्रेट्स कोर्ट में पेश किया जाएगा। तीनों उस गाड़ी में सफर कर रहे थे जिन्हें पुलिस चेक पॉइंट पर गाड़ी रोकने के लिए कहा गया था, उन्होंने गाड़ी नहीं रोकी। पुलिस का कहना है कि 40 वर्षीय संदिग्ध को घटना में चोट लगी थी, उन्हें अस्पताल से छुट्टी दे दी गई है और आज नसीनू मैजिस्ट्रेट्स कोर्ट में पेश किया जाएगा, जबकि 2 अन्य आरोपी अभी भी अस्पताल में इलाज करवा रहे हैं। इस बीच जिस महिला पुलिस ऑफिसर को चोट लगी थी उनका इलाज अभी भी किया जा रहा है। समझा जा रहा है कि जिस गाड़ी से उन्हें टक्कर मारी गई उसमें ड्रग्स लेकर जाया जा रहा था। महिला पुलिस ऑफिसर मिनिस्टर फॉर डिफेंस पीओ तिकुंदु वंदुआ की बेटी बताई गई है।
3: When you see them on the road, you're suddenly not in as much of a rush to get home. Suddenly, texting your back can wait. You suddenly remember to put your seatbelt on. And you suddenly remember what your indicator's for. Yep, seeing them means you're suddenly on your best behavior. Drive like cops are around. Because they are.
4: जब बात होती है पर्दों की तो नाम आता है डी कैरो कर्टन्स का, जो कर्टन्स के साथ साथ स्पेशलाइज करते हैं इन सन फिल्टर रोलर ब्लाइंड्स। जो दिन में दे सही लाइट और यूवी रे से प्रोटेक्शन और नाइट में दे कंप्लीट प्राइवेसी। इनके सभी ड्रेप्स एंड कर्टन्स आते हैं विद फ्री लाइनिंग, प्लस तराना का नाम मेंशन करने पर 20% का डिस्काउंट। कम एंड मीट देयर फ्रेंडली टीम एट 19 मॉर्निंगसाइड ड्राइव, माउंट एल्बर्ट। फोन 09815-3811। डी कैरल कर्टन्स।
5: इंट्रोड्यूसिंग पिज़्ज़ा हट्स न्यू टीका एंड पनीर रेंज, रिच टीका बेस, क्रीमी पनीर, बोल्ड फ्लेवर। Get the first taste from $10.99 pickup at Pizza Hut. Limited time only. T's and C's apply.
6: सुनहरी यादें गोपाल के साथ रविवार को।
7: कभी कभी एक गाना ही काफी होता है किसी को फिर से महसूस करने के लिए। अजीब है ना, हर गाना कोई ना कोई याद जगा देता है।
8: रेडियो तराना, आपका अपना फेवरेट रेडियो स्टेशन।
9: Hey listeners, वीकेंड के बाद अब मंडे कितना बोरिंग लग जाता है, बट हमारे साथ जब आप शामिल होते हैं ना तो हर एक सफर सुहाना होता है। वेलकम मंडे, फ्रेश वीक की शुरुआत करते हैं आज से ही, और फिर अब तो एक घंटे का बहुत ही प्यारा प्यारा जो सफर है मेरा आपका रहेगा। और इस मुलाकात में गाने भी भाई आइसिंग ऑन द केक का काम करते हैं, क्योंकि गाने मदमस्त होते हैं, 90s के दशक के होते हैं, रोमांस से भरे होते हैं, और उसी से ताल्लुकात रखते हुए उस टाइम की स्टोरीज, कहानियां, कुछ ऐसी बातें जो आप और हम नहीं जानते, उन सभी को एक रिकैप दे देते हैं। हे अभी भी शामिल हुए हैं लिसनर्स, आपका खास स्वागत करते हैं अपने इस प्रोग्राम में। अ वेरी गुड आफ्टरनून, वेलकम, नमस्ते।